0: ਅੰਬਰਦਾਰ ਜੀ ਬੜਾ ਬਾਂਕਾ ਲੋਕ ਗੀਤ ਅਸਾਂ ਵੀ ਸੁਣਿਆ ਕਰਨਾ ਅਸਾਂ ਦੇ ਸਰੋਤਿਆਂ ਤੱਕ ਵੀ ਪੁੱਜਿਆ
1: ਬਿਲਕੁਲ ਤੁਸੀਂ ਸੋਲਾ ਨੇ ਗੱਲ ਗਲਾਈ ਦਿਖਾ ਸਾਨੂੰ ਜੀ ਬਈ ਇਹਦੇ ਪਿਆਰੇ ਦੀ ਲੋਕ ਝਨਕਾਰ ਜਿਹੜੀ ਹੈ ਸਹਿ ਇਸ ਟਿਆਲੇ ਭਰੀ ਵੱਜੀ ਸਕਦੀ ਹੈ ਨਾ ਜੀ
0: ਦਿਖਾ ਗਲਾ ਦੀ ਬੇ ਦਿਲ ਨੂੰ ਨਹੀਂ ਲੱਗਦਾ ਮੇਰਾ ਕਹਿੰਦੇ ਹੁਣ ਗਾਂ ਦੀ ਕਹਾਣੀਆਂ ਨੋਈਆਂ ਵਿਆਹਤੀਆਂ ਵਿਚਾਰੀਆਂ ਕੁੜੀਆਂ ਬਿੱਟੀਆਂ ਕੋਈ ਬਰਸਾਲਾ ਜਾਣਾ ਕੋਈ ਕਈਆਂ ਤਾਂ ਬੇਈ ਥਾ ਥੋੜਾ ਜਿਹਾ ਮਨ ਉਦਾਸ ਤਾਂ ਹੋਈ ਜਾਂਦਾ
1: ਹਾਂ ਬਿਲਕੁਲ ਤੁਹਾਨੂੰ ਸੋਲਾ ਨੇ ਗੱਲ ਗਲਾਈ ਕਹਿੰਦੇ ਗੱਲ ਹੀ ਹੈ ਵੀ ਅਸੀਂ ਗੱਲ ਕਰਾ ਕਰਦੇ ਥੇ ਬਰਸਾਤੀ ਦੀ
0: ਬਰਸਾਤੀ
1: ਦੀ ਇਹ ਬੜਾ ਫਰੀ ਸਾਡੇ ਪੂਰੇ ਸਾਰਿਆਂ ਮੌਸਮਾਂ 'ਚ ਜਿਹੜਾ ਸਾ ਇਸ ਮੌਸਮ ਦਾ ਜਿਹੜਾ ਸਾ ਅਲੱਗ ਹੀ ਮਹੱਤਵ ਹੈ
0: ਮਹੱਤਵ ਜੀ ਜੀ
1: ਤਾਂ ਇਸ ਵਿੱਚ ਜਿਉਂ ਜਿਉਂ ਪ੍ਰਕਿਰਤਿਕ ਆਪਦਾ ਵੀ ਮਹਾਂ ਗੱਲ ਕਰੀਏ ਤਾਂ ਵਧਾ ਕਰਦੀਆਂ
0: ਵਧਦੀਆਂ ਹੁਣ ਦੇਖਾਂ ਪਹਿਲਾਂ ਹਾਂ ਕਦੀ ਨਹੀਂ ਸੁਣੀਆਂ ਕਹਿੰਦੇ ਹੁਣ 54 ਸਾਲਾਂ 'ਤੇ ਵੀ ਕੋਈ ਨਾ ਕੋਈ ਪਾਹਾ ਪਕੜੀ ਲੈ ਦੀ
1: ਬਿਲਕੁਲ ਪਕੜ ਲਿਆ ਕਰਦਾ ਕਹਿੰਦੇ ਜਿਹੜਾ ਬੱਦਲਾਂ ਫਟਣੇ ਵਾਲਾ ਹੈ ਤਾਂ ਨਵਾਂ ਹੀ ਰਿਵਾਜ ਪੈਦਾ ਹੋ ਗਿਆ
0: ਚੱਲੀ ਪਿਆ ਜੀ
1: ਹੈ ਨਾ ਜੀ ਕਹਿੰਦੇ ਗੱਲ ਹੀ ਹੈ ਸਾਨੂੰ ਤਾਂ ਆਈ ਵੀ ਅੱਜ ਕੱਲ੍ਹ ਆਹ ਗੱਲ ਕਰਾ ਕਰਦੇ ਸੀ ਵੀ ਅੰਬ ਵੀ ਪੱਕਿਓ ਫਿਰ ਤੁਸੀਂ ਜੰਮਣੂ ਵੀ ਪੱਕਿਓ ਤਾਂ ਸਾਡੇ ਬੱਚੇ ਜਿਹੜੇ ਨੇ ਚਲੋ ਵਿਹਲੇ ਹੁੰਦੇ ਤਾਂ ਵਿਹਲਾ ਦਿਮਾਗ ਬੋਲਦੇ ਸ਼ਰਾਰਤੀ ਤਾਂ ਇਸ ਵਿੱਚ ਜਿਹੜਾ ਐਸਾ ਅੱਜ ਕੱਲ੍ਹ ਅੰਬਾਂ 'ਚ ਚੜ੍ਹਨੇ ਦਾ ਵੀ ਬੱਚੇ ਬੜਾ ਸ਼ੌਕ
0: ਰੱਖਦੇ ਕੋਈ ਨੀ ਦਿਖਾ ਰੁੱਖਾਂ ਚੜ੍ਹੀ
1: ਬਿਲਕੁਲ ਤਾਂ ਇਹਨਾਂ ਰੁੱਖਾਂ ਪਰ ਅੱਜ ਕੱਲ੍ਹ ਬੜੀ ਸਾਂਭ ਸੰਭਾਲ ਕਰਨੀ ਜ਼ਰੂਰਤ ਕਿਉਂਕਿ ਵਰਖਾ ਹੋਇਆ ਕਰਦੀ ਤਾਂ ਜਿਹੜੀ ਫਿਸਲਨ ਐਸਾ ਵਧੀ
0: ਵਧੀ ਜਾਂਦੀ ਕਹਿੰਦੇ ਇਸ 'ਤੇ ਕਈ ਵਾਰੀ ਹਾਂ ਸੁਣਦੇ ਪਈ ਫਲਾਣਾ ਰੁੱਖੇ 'ਤੇ ਪਈ ਆ ਤਾਂ ਦੇਖਾ ਹੁਣ ਸਹਿ ਸਰੀਰ ਨਹੀਂ ਰਿਹਾ
1: ਜੀ
0: ਕਹਿੰਦੇ ਪਹਿਲਾਂ ਥੇ ਲੋਕ ਇਹਨਾਂ ਦੇ ਖਾਣ ਪਾਣ ਵੀ ਹਿਸਾਬੇ ਦੇ ਨਾ ਤਾਂ ਸਹਿ ਥੋੜ੍ਹੇ ਰੱਖਦੇ ਤੇ ਇਹਨਾਂ ਚੀਜ਼ਾਂ ਦਾ ਇਹਨੇ ਗਿਆਨ ਵੀ ਥਾ
1: ਬਿਲਕੁਲ
0: ਕਹਿੰਦੇ ਹੁਣ ਗਾਂ ਦੇ ਬੱਚੇ ਦੀ ਇਹਦੀ ਸਮਝ ਵੀ ਨਹੀਂ ਅਸਾਂ ਦੇਖੀ ਸਿੱਖਾਂ 'ਚ ਚੜ੍ਹੀ ਆ ਦੇਣਾ
1: ਨਹੀਂ ਬਿਲਕੁਲ ਤਾਂ ਠੀਕ ਗੱਲ ਕਰਦੇ ਵੀ ਜੀ ਅੰਬ ਦਾ ਪੇੜ ਹੈ ਨਾ
0: ਜੀ
1: ਤਾਂ ਇਸ ਵਿੱਚ ਜਿਹੜੀ ਇਸ ਫਿਸਲਨ ਹੁੰਦੀ ਹੈ ਕਹਿੰਦੇ ਅੰਬੇ ਦਾ ਪੇੜ ਫਿਰ ਵੀ ਥੋੜ੍ਹਾ ਬਹੁਤਾ ਪੱਕਾ ਹੁੰਦਾ
0: ਪੱਕਾ ਹੁੰਦਾ
1: ਲੇਕਿਨ ਜੰਮੂ ਦਾ ਪੇੜ ਜਿਹੜਾ ਹੈ ਦੇਖਾ ਸਾਨੂੰ ਜੀ ਬਈ ਇਤਨਾ ਕੱਚਾ ਹੁੰਦਾ ਜਿਹੜਾ ਅਗਰ ਸੁੱਕਾ ਜਿਹੜਾ ਤੁਹਾਡਾ ਕੋਈ ਡਾਲਾ ਹੈ ਇਸ ਪਰ ਤਾਂ ਤੁਸੀਂ ਕਦੀ ਭਰੋਸਾ ਮਤ ਕਰਾ ਚਾਹੇ ਸਾ ਮੋਟੇ ਤੇ ਮੋਟਾ ਹੋਵੇ
0: ਬਿਲਕੁਲ ਕਹਿੰਦੇ ਦੇਖਾ ਇਹ ਭੁਲੇਖਾ ਲੱਗਦਾ ਕਹਿੰਦੇ ਕਈ ਵਾਰੀ ਇਹ ਹਨ ਜੋ ਲਾਪਰਵਾਹੀ ਮਹਿੰਗੀ ਪਈ
1: ਲਾਪਰਵਾਹੀ ਮਹਿੰਗੀ ਪੈਂਦੀ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਵੀ ਜੰਮਣੀ ਦਾ ਪਿਆ ਨਹੀਂ ਬਚਦਾ
0: ਨਹੀਂ ਬਚਦਾ
1: ਹੈ ਨਾ ਜੀ ਤਾਂ ਇਹਦੀਆਂ ਗੱਲਾਂ ਹੋਣੇ ਤੇ ਪਹਿਲਾਂ ਹਾਂ ਅਗਰ ਹਾਂ ਸਜਗ ਰਹਿਣ ਤਾਂ ਜ਼ਰੂਰ ਹਾਂਜੋ ਫਾਇਦਾ ਜਿਹੜਾ ਸਾ ਮਿਲ ਸਕਦਾ
0: ਕਹਿੰਦੇ ਸਾਡੇ ਕਾਰਜਕ੍ਰਮ ਜੋ ਬਜ਼ੁਰਗ ਭੈਣਾਂ ਪਾਏ ਤਾਂ ਸਭ ਸੁਣਦੇ ਬੱਚੇ ਵੀ ਸੁਣਦੇ ਤਾਂ ਸਾਰੇ ਇੱਥੋਂ ਤੇ ਗਲਾਈ ਦਿੰਦੇ ਪਈ ਦੇ ਜੀ ਆਹ ਗਲਾ ਦੇਣਾ
1: ਜਿਹੜਾ ਸੰਦੇਸ਼ ਆਹ
0: ਜ਼ਰੂਰ ਤੁਸੀਂ ਨਹੀਂ ਦੇਖਣਾ ਵੀ ਘਰ ਕੋਈ ਵੱਡਾ ਨਹੀਂ ਹੈ ਤਾਂ ਹੁਣ ਚੱਲੀਏ ਕੁੱਥੇ ਜੰਮਣੂਆਂ ਤੋੜੇ ਹੁੰਦੇ ਜਾਂ ਅੰਬਾ ਚਫਣਾ ਚੱਲੀ ਜਾਂਦੇ ਤਾਂ ਇਹ ਦੀ ਮੈਂ ਬੋਲਦੀ ਲਾਪਰਵਾਹੀ ਮਤ ਕਰਾ ਕਿ ਜੋ ਕਿ ਮਾਂ ਬੁੜੇ ਵਿਚਾਰੇ ਫਿਰੀ ਕੁਛ ਨਹੀਂ ਕਰ ਸਕਦੇਗਾ
1: ਬਿਲਕੁਲ ਬਿਲਕੁਲ ਤੁਹਾਨੂੰ ਠੀਕ ਲਾਇਆ ਕਹਿੰਦੇ ਬਈ ਪੂਰੀਆਂ ਉਮਰਾਂ ਹੋਏ ਰੋਗ ਜਿਹੜੇ ਸਾ ਬਹੀ ਜਾਂਦੇ ਕਰਾ ਲੇਕਿਨ ਬਿਲਕੁਲ ਆਰਾਮ ਨਾਲ ਕਹਿੰਦੇ ਵੱਡੇ ਹੀ ਦੇਖ ਰੇਖ 'ਚ
0: ਜੀ ਜੀ
1: ਤਾਂ ਇਸ ਤੋਂ ਬਾਅਦ ਇੱਕ ਵਾਰ ਫਿਰ ਤੇ ਹਾਂ ਲੋਕ ਗੀਤ ਦੀ ਤਰਫ ਚੱਲੀਏ
0: ਜੀ

ਬਈ ਕਿਸਾਨ ਸਾਥੀਓ, ਇਹ ਪਿਆਰੇ ਦੇ ਲੋਕ ਗੀਤ ਤੁਹਾਨੂੰ ਪਸੰਦ ਆਇਆ ਹੋਣਾ। ਇਸ ਲੋਕ ਗੀਤ ਦੇ ਬਾਅਦ ਸਾਨੂੰ ਤਾਂ ਇਹ ਗੱਲ ਹੀ ਹੈ ਬਈ ਸੰਝਾ ਦਾ ਵੇਲਾ ਹੈ ਨਾ, ਕਹਿੰਦੇ ਸਾਡੇ ਕਿਸਾਨ ਸਾਥੀ ਬਈ ਇਸ ਵੇਲੇ ਘਾਹ ਘੂਹੇ ਦਾ ਕੰਮ ਅੱਜ ਕੱਲ੍ਹ